ਤਾਂ ਜੀ ਦੇਖਾ, ਇਸ 12 ਮਾਸੇ ਵਿੱਚ ਵੀ 12 ਮਹੀਨੇ ਬੀਤੀ ਗਏ, ਕਨੇ ਜ਼ਿੰਮੇਦਾਰੀਆਂ ਖਤਮ ਨਹੀਂ ਹੋਈਆਂ, ਕਨੇ ਕੰਮ ਖਤਮ ਨਹੀਂ ਹੋਏ। ਇਹ ਆ ਸਾਰੀ ਜ਼ਿੰਦਗੀ ਵੀ ਜ਼ਿੰਮੇਦਾਰੀਆਂ ਚਲਦੀ ਰਹਿਣੀ, ਕੰਮ ਵੀ ਚਲਦੇ ਰਹਿਣੇ, ਪਰ ਆਪਣੇ ਆਪ 'ਚ ਟਾਈਮ ਕਥਾ 'ਤੇ ਨਿਕਾਲਣਾ, ਇਸ ਫਰਾਸਾ ਗੱਲਬਾਤ ਕਰਨੀ। ਬਈ ਦੇਖਾ, ਸਵੇਰੇ ਰਾ ਇੱਕ ਘੰਟਾ ਅਗਰ ਅਸੀਂ ਪਹਿਲੇ ਉੱਠੀ ਕਨੇ ਨਿਕਾਲੀ ਸਕਦੇ, ਤਾਂ ਦਿਨਾਂ 'ਚ ਸਾਰਾ ਇੱਕ ਘੰਟਾ ਬੜੀ ਆਉਂਦਾ। ਤਾਂ ਇਹੜਾ ਕਰਦੇ ਅਗਰ ਤਾਂ ਇਹ ਘੰਟਾ ਸਿਰਫ ਆਪਣੇ ਆਪ 'ਚੋਂ ਦੇਣਾ, ਆਪਣੇ ਆਪ ਜੋ ਨਿਖਾਰਨੇ ਤਾਂ ਦੇਣਾ। ਦੂਜੀ ਗੱਲ ਇਹ ਕਿ ਥੋੜ੍ਹੀ ਥੋੜ੍ਹੀ ਦੇਰ ਬਾਅਦ ਤੇ ਜੇ ਅਸੀਂ ਮੋਬਾਈਲ ਪਕੜਨੇ ਦੀ ਆਦਤ ਪਾਈ ਲਈ, ਇਸ 'ਚ ਵੀ ਅਸਾਂ ਥੋੜ੍ਹੀ ਜਿਹੀ ਕਟੌਤੀ ਕਰਨੀ, ਤਾਂ ਸੇ ਸਮੇਂ ਵੀ ਅਸਾਂ ਲਈ ਬਚੀ ਆਉਣਾ, ਕਿਉਂਕਿ ਇਹ ਜੇ ਅਸਾਂ ਦਾ ਸੋਸ਼ਲ ਮੀਡੀਆ ਨਾ, ਇਹ ਬੜਾ ਭਾਰੀ ਸਮੇਂ ਆਹ ਰਖਾਈ ਲੈਂਦਾ, ਇਹ ਤਾਂ ਹਾਂ ਸਭੀ ਜੋ ਪਤਾ। ਇਸ 'ਚ ਛੱਡੀ ਦੇਂਗੇ ਤਾਂ ਹੋਰ ਬੜਾ ਸਾਰਾ ਟਾਈਮ ਹਾਲੇ ਮਿਲੀ ਜਾਣਾ, ਅਤੇ ਇਸ ਵਿੱਚ ਅਸੀਂ ਬੜਾ ਕੁਛ ਕਰੀ ਸਕਦੇ। ਆਪਣਾ ਪਸੰਦੀਦਾ ਕੋਈ ਕੋਰਸ ਹੀ ਕਰੀ ਸਕਦੇ, ਜਾਂ ਆਪਣੀ ਫਾਈਨੈਂਸ਼ੀਅਲ ਗਰੋਥ ਤਾਂ ਹੀ ਕੋਈ ਕੋਰਸ ਕਰੀ ਸਕਦੇ, ਜਾਂ ਸੇ ਜੇ ਕੰਮ ਆ ਜੋ ਪਸੰਦ ਆ ਸੇ ਇਸ ਟਾਈਮ 'ਚ ਕਰੀ ਸਕਦੇ, ਕੁਛ ਕ੍ਰੀਏਟਿਵ ਕਰ ਸਕਦੇ, ਕੁਛ ਨਈ ਚੀਜ਼ਾਂ ਸਿੱਖ ਸਕਦੇ, ਹੈ ਨਾ। ਤਾਂ ਜੀ, ਹਰ ਮਹੀਨੇ ਹਰ ਦਿਨ ਥੋੜ੍ਹਾ ਥੋੜ੍ਹਾ ਟਾਈਮ, ਕਨੇ ਥੋੜ੍ਹਾ ਥੋੜ੍ਹਾ ਪੈਸਾ ਬਚਾਈ, ਕਨੇ ਘੁੰਮਣੇ ਫਿਰਨੇ ਦਾ ਪ੍ਰੋਗਰਾਮ ਵੀ ਅਸੀਂ ਬਣਾਈ ਸਕਦੇ, ਤਾਂ ਕਿ ਆਪਣੇ ਆਪ ਜੋ ਅਸੀਂ ਰਿਫਰੈਸ਼ ਮੋਡ ਪਰ ਲੈ ਆਈਏ। ਇਹ ਚੀਜ਼ ਯਾਦ ਰੱਖਣੀ, ਬਈ ਜੇ ਜੀਵਨ ਆ ਨਾ ਸੇ ਜੇ ਅਸਾਂ ਜੀਣੇ ਜੋ ਮਿਲ ਰਿਹਾ ਥਾ, ਸ਼ਾਇਦ ਜੀਣੇ ਦੇ ਇਲਾਵਾ ਅਸੀਂ ਸਭ ਕੁਛ ਕਰੀ ਕਰਦੇ, ਹੈ ਨਾ। ਤਾਂ ਜੀ, ਗੌਰ ਇਹ ਕਰਨਾ ਕਿ ਇਹ ਜੇ ਸਾਲਾਂ ਦੇ 12 ਮਹੀਨੇ ਇਹ ਹਰੇ ਇਹ ਨਹੀਂ ਬੀਤੀ ਜਾਓ, ਜ਼ਿੰਦਗੀ ਮੁੱਕੀ ਆਉਂਦੀ, ਕੰਮ ਨਹੀਂ ਮੁੱਕਦੇ, ਤਾਂ ਜਾਣੇ ਤੋਂ ਪਹਿਲੇ ਜੀਣਾ ਜ਼ਰੂਰ ਸਿੱਖਣਾ, ਕਨੇ ਇਸ ਕਾਰਜਕ੍ਰਮ 'ਚ ਚਲਦੇ ਚਲਦੇ ਇਹ ਲੋਕ ਗੀਤ ਜ਼ਰੂਰ ਸੁਣਨਾ।

0: ਠੀਕ ਟਾਈਮਾਂ ਦੀ ਹਾਜ਼ਰ ਹੋਈ ਗਈਆਂ
1: ਜੀ। ਆਪਣੇ ਸਾਰੇ ਹੀ ਕਿਸਾਨ ਬਾਗਵਾਨ ਭਾਈ ਭੈਣਾਂ ਦਾ ਸਵਾਗਤ ਕਰਦੇ ਤਿਨ੍ਹਾਂ ਦੇ ਆਪਣੇ ਕਾਰਜਕ੍ਰਮ ਖੇਤੀਬਾੜੀ 'ਚ। ਕਹਿੰਦੇ ਇਸ ਕਾਰਜਕ੍ਰਮ 'ਚ ਵੀ ਆਹਾਂ ਆਪਣੇ ਸਾਰੇ ਹੀ ਸ਼ਰੋਤਾਓ ਸੋਗੀ, ਆਪਣੇ ਕਿਸਾਨ ਬਾਗਵਾਨ ਭਾਈ ਭੈਣਾਂ ਸੋਗੀ 'ਚ ਅਸੀਂ ਢੇਰ ਸਾਰੀਆਂ ਜਾਣਕਾਰੀਆਂ ਸਾਂਝਾ ਕਰਦੇ ਹਨ ਖੇਤੀਬਾੜੀ 'ਤੇ ਸੰਬੰਧਿਤ, ਆਧੁਨਿਕ ਔਜ਼ਾਰਾਂ 'ਤੇ ਸੰਬੰਧਿਤ, ਨਵੇਂ ਨਵੇਂ ਬੀਜਾਂ ਦੇ ਸੋਗੀ, ਕਹਿੰਦੇ ਪਸ਼ੂ ਪਾਲਣ 'ਚ ਕਿਆ ਕਿਆ ਕੰਮਕਾਰ ਆਹਾਂ ਕਰ ਸਕਦੇ ਹਨ, ਇਸ ਦੇ ਸੰਬੰਧਿਤ ਜਿਹਾ ਸਹਿ ਗੱਲਬਾਤ ਜੇ ਆਹਾਂ ਇਸ ਕਾਰਜਕ੍ਰਮ 'ਚ ਤੁਹਾਂ ਸੋਗੀ ਸਾਂਝਾ ਕਰਦੇ ਹਨ
0: ਜੀ। ਦੀ ਕਰਮ ਹੁੰਦਾ ਦੇ ਆ ਨਾ ਵੀ ਜਿਸ ਕੰਮਾਂ ਕਾਰਨ ਇਹ ਜੁੜੀ ਰਹੇ ਨਾ ਵੀ ਤਿਸ ਕੰਮਾਂ ਕਾਰਾਂ ਦੀ ਜਾਣਕਾਰੀ ਤਾਂ ਹਾਂ ਜੋ ਹੁੰਦੀ ਹੈ ਹੀ, ਪਰ ਅਗਰ ਟਾਈਮਾਂ ਟਾਈਮਾਂ 'ਚ ਜੇ ਅਸੀਂ ਇੱਕ ਰਿਮਾਇੰਡਰ ਮਿਲਦਾ ਰਹੋ ਨਾ ਕਿ ਕੁਛ ਕੰਮਾਂ ਜੋ ਕਰਨੇ ਦਾ ਜੇ ਅਸੀਂ ਸਹੀ ਟਾਈਮ ਚੱਲੀ ਰਿਹਾ ਵੀ ਹੈ ਆ, ਕੱਲ੍ਹ ਜੇ ਆਹਾਂ ਜੋ ਕਿਆ ਕੰਮ ਕਰਨਾ ਚਾਹੀਦਾ ਵੀ ਹੈ ਆ, ਤਾਂ ਕਈ ਵਾਰੀ ਹੁੰਦਾ ਵੀ ਜਿਹੜੇ ਵਿਆਹਾਂ ਦੇ ਕੰਮਕਾਰ ਇਹਨਾਂ 'ਚ ਜੇ ਅਸੀਂ ਜਿਹੜੇ ਜ਼ਰੂਰੀ ਕੰਮ ਅਸੀਂ ਪਿੱਛੇ ਰਹੀ ਆਉਂਦੇ, ਕਹਿੰਦੇ ਬਾਕੀ ਕੰਮਾਂ 'ਚ ਇਹ ਲੱਗੇ ਰਹਿੰਦੇ, ਪਰ ਜਲ ਜੇ ਇੱਕ ਰਿਮਾਇੰਡਰ ਮਿਲਦਾ ਤਾਂ ਫਿਰ ਆਹਾਂ ਦਾ ਧਿਆਨ ਜੇ ਅਸੀਂ ਇਸ ਕੰਮ ਵਾਲੇ ਪਾਸੇ ਇੱਕਦਮ ਸੇ ਚਲੀ ਜਾਂਦਾ ਵੀ ਹੈ।
1: ਬਿਲਕੁਲ, ਕਹਿੰਦੇ ਅਗਰ ਆਹਾਂ ਭੁੱਲੀ ਵੀ ਉਹਦੇ ਹੋਣ ਨਾ ਤਾਂ ਇੱਕਦਮ ਹਾਂਜੀ ਅਸੀਂ ਐਕਟਿਵ ਹੋ ਜਾਂਦੇ ਹਨ ਕਿ ਆਹਾਂ ਦਾ ਇਹ ਕੰਮ ਜੀ ਅਸੀਂ ਰਹੀ ਗਏ ਹੈ, ਕਹਿੰਦੇ ਹਾਂ ਟਾਈਮ ਆ ਰਹਿੰਦੇ ਹੀ ਇਸ ਕੰਮ ਜੋ ਜੇ ਅਸੀਂ ਖਤਮ ਕਰਨਾ ਹੀ ਆ।
0: ਤਾਂ ਜੀ ਹੁਣ ਵਰਖਾ ਜੇ ਇਸੇ ਹੋਈ ਗਈਆਂ ਵੀ ਹੈ, ਕਹਿੰਦੇ ਫਸਲਾਂ ਦੇ ਕੰਮਕਾਰ ਜੇ ਅਸੀਂ ਆਹਾਂ ਦੇ ਕੁਸੀ ਪਾਸੇ ਸ਼ੁਰੂ ਹੋ ਹੀ ਗਏ ਰਹੇ, ਕਈ ਜੇ ਇਹ ਸ਼ੁਰੂ ਕਰਨੇ ਦੇ ਬਾਰੇ 'ਚ ਸੋਚਿਆ ਦੇ, ਪਰ ਕਿਸਾਨ ਭਾਈਆਂ ਨੇ ਕਹਿੰਦੇ ਇਹ ਗਲਾਉਣਾ ਚਾਹੁੰਦੇ ਵੀ ਹੈ ਨਾ ਵੀ ਕੋਈ ਵੀ ਆਹਾਂ ਫਸਲ ਲਗਾਉਣੀ ਬਈ ਤਿਸ ਦੇ ਤਾਂ ਜੇ ਅਸੀਂ ਤਿਆਰੀ ਅਗਰ ਇਹ ਪਹਿਲੇ ਤਾਂ ਕੀਤੀ ਰਹੀ ਹੋਊਗੀ ਨਾ ਤਾਂ ਫਿਰ ਹੀ ਕੰਮ ਕਰਨਾ ਜੇ ਅਸੀਂ ਆਸਾਨ ਹੋ ਜਾਂਦਾ, ਕਹਿੰਦੇ ਜਾਲੀ ਜੇ ਫਿਰ ਬੀਜ ਵਾਹਣੇ ਦਾ ਟਾਈਮ ਹੁੰਦਾ ਤਾਂ ਅਗਰ ਇਹ ਬੀਜ ਦੀ ਤਿਆਰੀ, ਬੀਜੋ ਉਪਚਾਰ, ਖੇਤਰਾਂ ਦੀ ਤਿਆਰੀ ਇਹ ਅਗਰ ਪਹਿਲੇ ਕਰੀ ਲਈ ਰਹੂੰਗਾ ਤਾਂ ਫਿਰ ਆਹਾਂ ਜੋ ਜੇ ਅਸੀਂ ਸਾਰੇ ਪਾਸੇ ਦੌੜਨਾ ਨਹੀਂ ਪੈਂਦਾ, ਆਹੇ ਜੇ ਅਸੀਂ ਸਹੀ ਬੀਜ ਦਾ ਵੀ ਚੁਣਾਵ ਕਰੀ ਲੈਂਦੇ ਵੀ ਆਏ, ਕਹਿੰਦੇ ਸਹੀ ਤਰੀਕੇ ਨੇ ਕਹਿੰਦੇ ਜੇ ਅਸੀਂ ਆਪਣੀਆਂ ਫਸਲਾਂ ਜੋ ਲਗਾਉਂਦੇ ਵੀ ਆਏ,
1: ਕਹਿੰਦੇ ਸਹੀ ਟਾਈਮ ਉੱਪਰ ਜੇ ਅਸੀਂ ਖੇਤਾਂ 'ਚ ਬੀਜੀ ਵੀ ਲੈਂਦੇ ਹਨ, ਕਹਿੰਦੇ ਇਸ ਤਾਂ ਹੀ ਜੇ ਅਸੀਂ ਜ਼ਰੂਰੀ ਇਹ ਹੈ ਕਿ ਤਿੰਨਾਂ ਤੁਹਾਂ ਬੋਲੇ ਕਿ ਤਿਆਰੀ ਬੜੀ ਜ਼ਰੂਰੀ ਹੈ, ਕੁਛ ਕਿਸਮਾਂ ਦਾ ਬੀਜ ਲੈਣਾ ਹੀ ਹੈ, ਕੁਛ ਖੇਤਾਂ 'ਚ ਜੇ ਅਸੀਂ ਕਿਹੜਾ ਬੀਜ ਪਾਉਣਾ ਹੀ ਆ, ਕਿਸ ਤਰੀਕੇ ਕਰਨੇ ਜੇ ਅਸੀਂ ਆਹਾਂ ਗਤੀ ਦੀ ਦੇਖ ਰੇਖ ਕਰਨੀ ਹੈ, ਬੋਲਦੇ ਨਾ ਸਮੇਂ ਸਾਰਨੀ ਜੇ ਇਸ ਹੈ ਆਹਾਂ ਤੁਹਾਂ ਕਿਸਾਨਾਂ ਦੇ ਦਿਮਾਗਾਂ 'ਚ ਜੇ ਅਸੀਂ ਤਲੋ ਹੀ ਚੱਲਣਾ ਸ਼ੁਰੂ ਹੋ ਜਾਂਦੀ, ਤਲ ਹੀ ਜੇ ਆਹਾਂ ਦੀਆਂ ਫਸਲਾਂ ਜੇ ਆਉਣ ਸੈ ਕੱਟੀ ਆਉਂਦੀਆਂ, ਕਹਿੰਦੇ ਦੂਜੀ ਫਸਲਾਂ ਦੀ ਅਗਰ ਆਹਾਂ ਆਉਣ ਵਾਲੇ ਦਿਨਾਂ 'ਚ ਜੇ ਅਸੀਂ ਬੀਜਣੀ ਹੁੰਦੀ ਤਿੰਨਾਂ ਤਾਂ ਹੀ
0: ਜੀ। ਕਹਿੰਦੇ ਅੱਜ ਕੱਲ੍ਹ ਮੌਸਮ ਵੀ ਦੇਖਾ ਵੀ ਆਹਾਂ ਦਾ ਪੂਰਾ ਸਾਥ ਦੇ ਦਾ ਵੀ ਹੈ, ਬੜੀ ਗਰਮੀ ਅਤੇ ਜੇ ਅਸੀਂ ਰਾਹਤ ਮਿਲੀ ਗਈ ਵੀ ਆਈ ਹਲਕੀ ਫੁਲਕੀ ਜੇ ਇਸ ਵਿੱਚ ਵਰਖਾ ਹੋਆ ਦੀ, ਕਹਿੰਦੇ ਹਵਾ ਤੂਫਾਨ ਜੇ ਅਸੀਂ ਚੱਲੀ ਰਹਿਦਾ ਵੀ ਹੈ ਆ, ਸੋਗੀ ਸੋਗੀ ਜੇ ਅਸੀਂ ਵਰਖਾ ਜੇ ਹੋਈ ਤਾਂ ਇਸ 'ਤੇ ਜੇ ਅਸੀਂ ਜੀਆਂ ਹੁਣ ਛਲੀਆਂ ਬਾਣੀ ਵੀ ਆਈ ਆ, ਧਾਨਾਂ ਦਾ ਅਗਰ ਜਿਹੜਾ ਕੰਮ ਕਰਦੇ ਵੀ ਆਏ ਤਾਂ ਇਸ ਪਾਸੇ ਜੇ ਅਸੀਂ ਆਹਾਂ ਦੇ ਫਸਲਾਂ ਦੇ ਕੰਮਕਾਰ ਵੀ ਸ਼ੁਰੂ ਹੋ ਜਾਂਦੇ, ਕਹਿੰਦੇ ਫਸਲਾਂ ਨੇ ਕਰਨੇ ਜੇ ਅਸੀਂ ਆਹਾਂ ਦੇ ਕਿਸਾਨ ਭਾਈਏ ਕਈ ਤਰ੍ਹਾਂ ਦੀ ਜੇ ਅਸੀਂ ਪਸ਼ੂਆਂ ਦੇ ਚਾਰੇ ਵਾਸਤੇ ਚਾਰੇ ਵਾਲੀਆਂ ਫਸਲਾਂ ਲਗਾਈ ਰਹੀ ਹੁੰਦੀ, ਇਸ ਹੋਗੀ ਜੇ ਅਸੀਂ ਸਬਜ਼ੀਆਂ ਲਗਾਈ ਰਹੀ ਹੁੰਦੀ ਤਾਂ ਤਿੰਨਾਂ ਦੀ ਵੀ ਟਾਈਮਾਂ ਟਾਈਮਾਂ 'ਚ ਜੇ ਇਸੇ ਆਹਾਂ ਜੋ ਦੇਖ ਰੇਖ ਕਰਨੀ ਚਾਹੀਦੀ ਵੀ ਹੈ।
1: ਬਿਲਕੁਲ, ਦੇਖਾ ਗੱਲਾਂ ਬਾਤਾਂ 'ਚ ਅਨਸੈ ਆਹਾਂ ਤੂੰ ਸੋਗੀ ਜ਼ਰੂਰ ਹੋਰ ਦੱਸਣੀਆਂ ਹੀ ਹਨ, ਪਰ ਸਾਰੇ ਤੋਂ ਪਹਿਲਾਂ ਜੇ ਅਸੀਂ ਗੱਲਬਾਤ ਕਰਨੀ ਆਹਾਂ ਮੌਸਮ 'ਤੇ ਸੰਬੰਧਿਤ। ਅੱਜ ਦੇ ਅਧਿਕਤਮ ਤਾਪਮਾਨ ਰਿਹਾ 33°C, ਕਹਿੰਦੇ ਨਿਊਨਤਮ ਤਾਪਮਾਨ ਥਾ 24°C
0: ਜੀ। ਕਹਿੰਦੇ ਅਗਰ ਇਹ ਆਦਰਤਾ ਦੀ ਗੱਲ ਕਰੀਏ ਤਾਂ ਆਦਰਤਾ ਰਹੀ ਅੱਜ 45% ਦੇ ਆਉਂਦਾ ਨਾ ਰਮਾ ਵੀ ਜਿਹੜੀ ਵੀ ਆਹਾਂ ਖਰੀਫ ਦੀਆਂ ਫਸਲਾਂ ਲਗਾਉਣੀ, ਜਿਤਨਾ ਜੇ ਉੜਾਸ ਹੋਊਗਾ ਵੀ ਹੈ ਨਾ ਇਸ ਹਿਸਾਬੇ ਜੇ ਇਸ ਆਹਾਂ ਦੀ ਫਸਲਾਂ ਦੀ ਬੜਵਾਰ ਜੇ ਇਸ ਵੱਧਦੀ ਜਾਂਦੀ ਵੀ ਹੈ।
1: ਬਿਲਕੁਲ, ਕਹਿੰਦੇ ਦੇਖਾ ਭਈ ਅਗਰ ਆਹਾਂ ਤਿਆਰੀਆਂ ਸਹੀ ਤਰੀਕੇ ਨੇ ਕਰ ਲੈਣ ਜਾਂ ਆਪਣਾ ਸਾਰਾ ਕੰਮਕਾਰ ਨਿਬੇੜੀ ਲੈਣ ਤਾਂ ਇਹ ਆ ਆਹਾਂ ਨਿਸ਼ਚਿੰਤ ਹੋ ਜਾਂਦੇ ਕਿ ਆਹਾਂ ਜੇ ਅਸੀਂ ਆਪਣੀ ਤਰਫ ਤੇ ਆਪਣਾ ਸਾਰਾ ਕੰਮਕਾਰ ਜੇ ਅਸੀਂ ਸੁਵਿਵਸਥਿਤ ਕੀਤੇ ਹੀ ਆ।
0: ਜੀ ਹਾਂ, ਜੇ ਮੌਸਮਾਂ ਦੇ ਹਿਸਾਬਾਂ ਨੇ ਕਹਿੰਦੇ ਇਹ ਆਪਣੇ ਕੰਮਾਂ ਕਾਰਾਂ 'ਚ ਤਬਦੀਲੀ ਕਰਦੇ ਵੀ ਆਏ, ਆਪਣੇ ਖਾਣ ਪਾਣ ਦੇ ਤੌਰ ਤਰੀਕੇ ਬਦਲਦੇ ਵੀ ਆਏ, ਪਹਿਨਣੇ ਓਢਣੇ ਦੇ ਤੌਰ ਤਰੀਕੇ ਜੇ ਅਸੀਂ ਬਦਲਦੇ ਆਏ, ਤੀਆਂ ਹੀ ਜੀ ਹਾਂ ਜੇ ਮੌਸਮ ਬਦਲਦਾ ਉਸ ਹਿਸਾਬੇ ਜੇ ਅਸੀਂ ਫਸਲਾਂ ਦੇ ਕੰਮਾਂ ਕਾਰਾਂ 'ਚ ਵੀ ਤਬਦੀਲੀ ਕਰਨੀ ਚਾਹੀਦੀ, ਕਹਿੰਦੇ ਜਿਹੜਾ ਪਸ਼ੂ ਧਨ ਇਹ ਰੱਖੇ ਆ ਨਾ ਇਸ ਦੇ ਕੰਮਾਂ ਕਾਰਾਂ 'ਚ ਵੀ ਤਬਦੀਲੀ ਜੇ ਇਸੇ ਕਰਨੀ ਚਾਹੀਦੀ। ਜੀਆਂ ਗਰਮੀਆਂ ਦਾ ਅੱਜ ਕੱਲ੍ਹ ਟਾਈਮ ਆ ਤਾਂ ਅੱਜ ਕੱਲ੍ਹ ਦਿਨਾਂ ਜੇ ਇਸੇ ਪਸ਼ੂਆਂ ਜੋ ਆਹਾਂ ਧੁੱਪੇ ਨਹੀਂ ਰੱਖਣਾ ਬੜੇ ਹੈ ਨਾ।
1: ਬਿਲਕੁਲ,
0: ਕਹਿੰਦੇ ਜਿਹੜੀ ਗੌਰ ਨਹੀਂ ਆਈ ਤਿੰਨਾਂ ਦੇ ਖਿੜਕੀ ਦਰਵਾਜ਼ੇ ਵੀ ਆਹਾਂ ਖੁੱਲੇ ਰੱਖਣੇ ਤਾਂ ਕਿ ਪਸ਼ੂਆਂ ਜੋ ਤਾਜ਼ੀ ਹਵਾ ਜੇ ਇਸੇ ਮਿਲਦੀ ਰਹੋ।
1: ਕਹਿੰਦੇ ਇੱਕ ਦਿਖਾ ਅੱਜ ਕੱਲ੍ਹ ਗੱਲ ਇਹ ਹੁੰਦੀ ਹੈ ਕਿ ਸ਼ਾਮੀ ਜਾਂ ਸਵੇਰੇ ਜੇ ਇਸੇ ਮੱਖੀਆਂ ਆਹਾਂ ਦੇ ਮਾਲਾ ਪਸ਼ੂ ਜੋ ਬੜੇ ਪਰੇਸ਼ਾਨ ਕਰਦੇ ਹਨ, ਤਾਂ ਇਸ ਤਾਂ ਹੀ ਜ਼ਰੂਰੀ ਹੈ ਕਿ ਤੂੰ ਜੇ ਇਸੇ ਤਿੰਨ ਜੋ ਪਾਈਏ ਜਾਂ ਫਿਰ ਤਿੰਨਾਂ ਪਰ ਜੇ ਇਸੇ ਇਹੜੇ ਚੀਜ਼ਾਂ ਦਾ ਇਸਤੇਮਾਲ ਕਰੀਏ ਕਿ ਤਾਂ ਕਿ ਤਿੰਨਾਂ ਜੋ ਹੈ ਮੱਖੀ ਮੱਛਰ ਜੇ ਇਸੇ ਘੱਟ ਤੋਂ ਘੱਟ ਨੁਕਸਾਨ ਜੇ ਇਸੇ ਕਰੇ।
0: ਕਿਸ ਦੇ ਤਾਂ ਜੇ ਇਸੇ ਇਹ ਜਿਹੜਾ ਨੀਮ ਦਾ ਤੇਲ ਹੁੰਦਾ ਹੈ ਪਸ਼ੂਆਂ ਜੋ ਲਗਾਈ ਸਕਦੇ ਵੀ ਹੈ, ਜਾਂ ਫਿਰ ਨੀਮਾਂ ਦੇ ਪੱਤਿਆਂ ਜੋ ਪਾਣੀ 'ਚ ਉਬਾਲੀ ਨੇ ਕਰਨੇ ਤਾਂ ਇਸ ਪਾਣੀਆਂ ਦਾ ਸਪਰੇਅ ਪਸ਼ੂਆਂ ਪਰ ਜੇ ਇਸੇ ਕਰੀ ਸਕਦੇ ਵੀ ਹੈ, ਜਿਹੜੇ ਪਸ਼ੂਆਂ ਦੀ ਗੋਰ ਨਹੀਂ ਹੈ ਇਸੇ ਵੀ ਆਹਾਂ ਸਾਫ਼ ਸੁਥਰੀ ਜੇ ਇਸੇ ਰੱਖਣੀ, ਕਿਉਂਕਿ ਗਰਮੀਆਂ ਦੇ ਦਿਨਾਂ 'ਚ ਇਸੇ ਸੰਕਰਮਣ ਦੀ ਬਿਮਾਰੀਆਂ ਫੈਲਣੇ ਦਾ ਬੜਾ ਡਰ ਬਣੀ ਰਹਿੰਦਾ ਵੀ ਹੈ ਨਾ।
1: ਬਿਲਕੁਲ, ਤਾਂ ਇਸ ਸੰਕਰਮਣ 'ਤੇ ਬਚਣੇ ਤਾਂ ਹੀ ਜੇ ਇਸੇ ਜ਼ਰੂਰੀ ਇਹੀ ਹੈ ਕਿ ਆਹਾਂ ਤਿੰਨਾਂ ਆਪਣੇ ਇਰਦ ਗਿਰਦ ਸਾਫ਼ ਸਫਾਈ ਰੱਖਦੇ ਹਨ, ਉਸੇ ਤਰੀਕੇ ਕਰਨੇ ਜੇ ਅਸੀਂ ਪਸ਼ੂਆਂ ਕਹਿੰਦੇ ਵੀ ਸਫਾਈ ਰੱਖਣੀ ਹੈ, ਇਸ ਸੋਗੀ

0: ਚੱਲੇ ਆ ਜੀ। ਇਹ ਤਾਂ ਸੁਣਿਆ ਇਹ ਲੋਕ ਗੀਤ ਕਿ ਹੁਣ ਕਾਰਜਕ੍ਰਮ ਵਿੱਚ ਹਾਂ ਗੱਲਬਾਤ ਸਾਂਝਾ ਕਰਨੀ ਕਿ ਜਿਹੜੀ ਇਹ ਸਬਜ਼ੀਆਂ ਲਗਾਈ ਰਹੀ ਵੀ ਆਈ ਜਾਂ ਫਿਰ ਫਸਲਾਂ ਲਗਾਉਂਦੇ ਤਿੰਨਾਂ 'ਚ ਕਈ ਵਾਰੀ ਜੇ ਅਸੀਂ ਕਮਰ ਤੋੜ ਰੋਗ ਲੱਗੀ ਆਉਂਦਾ ਵੀ ਆਇਆ ਤਾਂ ਇਸ ਦੇ ਬਚਾਓ ਤਾਂ ਜੇ ਅਸੀਂ ਸ਼ੁਰੂਆਤੀ ਤੇ ਆਹਾਂ ਜੋ ਕਿਸ ਤਰੀਕੇ ਨੇ ਕਰਨੇ ਕੰਮਕਾਰ ਕਰਨਾ ਚਾਹੀਦਾ ਤਾਂ ਕਿ ਆਹਾਂ ਦੀ ਫਸਲਾਂ ਕਨੇ ਸਬਜ਼ੀਆਂ ਜੇ ਇਸੇ ਬਿਲਕੁਲ ਠੀਕ ਰਹੀ ਸਕੋ ਵੀ ਆਈ
1: ਜੀ। ਤੇ ਦਿਖਾ ਭਈ ਤਾਨਾ ਦੀ ਗੱਲ ਕਰੀਏ ਤਾਂ ਚਾਵਲ ਦੀ ਖੇਤੀ ਤਾਂ ਜੇ ਅਸੀਂ ਦੋਮਟ ਮਿੱਟੀ ਉਪਯੁਕਤ ਜੈਸੇ ਮੰਨੀ ਜਾਂਦੀ ਹੈ। ਪੌਦ ਰੋਪਣ ਦੇ 4 ਸਪਤਾਹ ਪੂਰਵ ਜੇ ਅਸੀਂ ਨਰਸਰੀ ਦੀ ਬੁਆਈ ਕਰੀ ਦੇਣਾ ਚਾਹੀਦੀ ਲੰਬੀ ਕਨੇ ਬੋਣੀ ਬਾਸਮਤੀ ਕਿਸਮਾਂ ਦੀ ਨਰਸਰੀ ਆਹਾਂ ਜੇ ਅਸੀਂ 20 ਮਈ ਤੇ 7 ਜੂਨ ਕਨੇ 15 ਤੇ 30 ਮਈ ਦੇ ਦੌਰਾਨ ਜੇ ਅਸੀਂ ਉਗਾਈ ਜਾਂਦੀ ਹੈ। ਇਹ ਕਨੇ ਬੋਣੇ ਤੇ ਪਹਿਲੇ ਜੈਸੇ ਬੀਜ ਜੋ ਬੈਵਿਸਟੀਨ 2.5 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਸੌਗੀ ਜੈਸੇ ਉਪਚਾਰਿਤ ਕਰੀ ਲੈਣਾ ਚਾਹੀਦਾ। ਰੁਪਾਈ ਵਿਧੀ ਦੇ 25 ਤੇ 30 ਕਿਲੋਗ੍ਰਾਮ ਪ੍ਰਤੀ ਹੈਕਟਰ ਬੀਜ ਦੀ ਆਵਸ਼ਕਤਾ ਜੈਸੇ ਹੁੰਦੀ ਹੈ। ਕਨੇ ਧਾਨ ਦੀ ਉੱਨਤ ਕਿਸਮਾਂ ਵਿੱਚ ਤਿੰਨਾਂ RP 24-21 ਕਨੇ ਸੁਕਰਾ ਧਾਨ 1 HPR 10-68 ਕਸਤੂਰੀ ਬਾਸਮਤੀ HPR 26-12 ਕਨੇ ਪਾਲਮ ਬਾਸਮਤੀ 1 ਕਨੇ HPR 21-43 ਜੇ ਅਨਸੈ ਉੱਨਤ ਕਿਸਮਾਂ ਹਨ ਕਿਉਂਕਿ ਇਹ ਅੰਨ ਕਨੇ ਚਾਰੇ ਦੀਆਂ ਕਿਸਮਾਂ ਹਨ ਕਨੇ ਇਹਨਾਂ ਦਿਨਾਂ 'ਚ ਜੇ ਅਸੀਂ ਆਹਾਂ ਇਹਨਾਂ ਜੋ ਬੀਜਦੇ ਹਨ ਕਨੇ ਇਹਨਾਂ 'ਚ ਵੀ ਕਈ ਤਰ੍ਹਾਂ ਦੇ ਰੋਗ ਜੇ ਅਸੀਂ ਆਹਾਂ ਦੀਆਂ ਫਸਲਾਂ 'ਚੋਂ ਲੱਗੀ ਜਾਂਦੇ ਹਨ ਤਾਂ ਇਸ 'ਤੇ ਆਹਾਂ ਕਿੰਨਾ ਜੇ ਅਸੀਂ ਕਿਆਰੀਆਂ ਜੋ ਉਪਚਾਰਿਤ ਕਰਨਾ ਇਸ 'ਤੇ ਸੰਬੰਧਿਤ ਵੀ ਆਹਾਂ ਗੱਲਬਾਤ ਜੇ ਅਸੀਂ ਸਾਂਝਾ ਕਰਨੀ ਹੈ।
0: ਕਿਨੇ ਅਗਰ ਗੱਲ ਕਰੀਏ ਮੱਕੀ ਦੀ ਫਸਲਾਂ ਦੇ ਬਾਰੇ ਤਾਂ ਬਾਈ ਦਿਖਾ ਅੱਜ ਕੱਲ੍ਹ ਛਲੀਆਂ ਦੀ ਵੀ ਆਹਾਂ ਦੇ ਕਿਸਾਨ ਭਾਈ ਜੇ ਅਸੀਂ ਬਿਜਾਈ ਕਰਦੇ ਵੀ ਆਏ ਤਾਂ ਛਲੀਆਂ ਦੀ ਬਿਜਾਈ ਕਰਨ ਦੇ ਤਾਂ ਜੇ ਅਸੀਂ 15 ਮਈ ਤੇ ਲਈ ਨੇ ਕਰਨੇ ਜੂਨ ਦਾ ਜਿਹੜਾ ਪਹਿਲਾ ਪਖਵਾੜਾ ਨਾ ਇਸ 'ਚ ਜੇ ਅਸੀਂ ਸਮੇਂ ਬਿਲਕੁਲ ਅਨੁਕੂਲ ਰਹਿੰਦਾ ਵੀ ਹੈ ਇਸ 'ਚ ਆਹਾਂ ਦੇ ਕਿਸਾਨ ਭਾਈ ਜੇ ਅਸੀਂ ਛਲੀਆਂ ਦੀ ਬਿਜਾਈ ਕਰੀ ਸਕਦੇ ਵੀ ਹੈ। 15 ਜੂਨ ਤੱਕ ਜੇ ਅਸੀਂ ਆਹਾਂ ਜੋ ਛਲੀਆਂ ਦੀ ਬਿਜਾਈ ਕਰੀ ਲੈਣੀ ਚਾਹੀਦੀ ਇਹ ਜੇ ਅਸੀਂ ਛਲੀਆਂ ਦੀ ਬਿਜਾਈ ਵਾਸਤੇ ਬਿਲਕੁਲ ਉਪਯੁਕਤ ਸਮੇਂ ਮੰਨਿਆ ਜਾਂਦਾ ਵੀ ਹੈ ਆ ਬੀਜ ਦਾ ਦਰਜੇ ਅਸੀਂ 20 ਕਿਲੋਗ੍ਰਾਮ ਪ੍ਰਤੀ ਹੈਕਟਰ ਹਿਸਾਬਾਂ ਨੇ ਕੰਨਿਆ ਇਹ ਲੈ ਸਕਦੇ ਵੀ ਹੈ ਕਨੇ 800 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬਾਂ ਨੇ ਕੰਨੇ ਜੇ ਅਸੀਂ ਬੀਜ ਆਹਾਂ ਜੋ ਲੈਣਾ ਚਾਹੀਦਾ ਵੀ ਹੈ ਆ
1: ਜੀ।
0: ਬੀਜ ਆਹ ਜੇ ਅਸੀਂ ਛਿੰਟਾਈ ਕਰੀ ਨੇ ਕੰਨੇ ਵੀ ਵਾਹ ਸਕਦੇ ਵੀ ਹੈ ਕਨੇ ਕੇਰਾ ਵੀ ਇਸਦਾ ਦੇ ਸਕਦੇ ਵੀ ਹੈ ਨਾ। ਤਾਂ ਬਈ ਅਗਰ ਮੱਕੀ ਦੀ ਫਸਲਾਂ ਦੀ ਇਹ ਗੱਲ ਕਰੀਏ ਤਾਂ ਕਤਾਰਾਂ ਤੇ ਕਤਾਰਾਂ ਦੀ ਦੂਰੀ ਜੇ ਇਸੇ ਰੱਖਣੀ ਆਹਾਂ 60 ਸੈਂਟੀਮੀਟਰ ਕਨੇ ਬੂਟੇ ਤੇ ਬੂਟੇ ਦੀ ਦੂਰੀ ਰੱਖਣੀ ਆਹਾਂ 20 ਸੈਂਟੀਮੀਟਰ ਕਨੇ ਬੀਜ ਦੀ ਗਹਿਰਾਈ ਜੇ ਇਸੇ ਹੋਣੀ ਚਾਹੀਦੀ 3.5 ਸੈਂਟੀਮੀਟਰ
1: ਜੀ। ਕਨੇ ਮੱਕੇ ਚਾਰੇ ਦੀ ਗੱਲ ਕਰੀਏ ਤਾਂ ਮੱਕੇ ਚਾਰੇ ਦੇ ਵੀ ਆਹਾਂ ਜੈਸੇ ਉਗਾਉਂਦੇ ਹਨ ਕਿਉਂਕਿ ਇਸ ਵਿੱਚ ਜੈਸੇ ਅਧਿਕ ਉਪਜ ਕਨੇ ਅੱਛੀ ਕਿਸਮ ਦਾ ਚਾਰਾ ਜੈਸਾ ਪ੍ਰਾਪਤ ਹੁੰਦਾ ਹੀ ਆ। ਮੱਕਾ ਸਾਇਲੇਜ ਬਣਾਉਣ ਤਾਂ ਵੀ ਬੜਾ ਹੀ ਉੱਤਮ ਜੈਸੇ ਮੰਨਿਆ ਜਾਂਦਾ ਹੀ ਆ। ਸਿੰਚਾਈ ਵਾਲੇ ਖੇਤਰਾਂ 'ਚ ਜੈਸੇ ਮੌਨਸੂਨ ਤੇ ਪਹਿਲੇ ਯਾਨੀ ਕਿ ਮਈ ਜੂਨ 'ਚ ਬਿਜਾਈ ਜੈਸੇ ਇਸਦੀ ਕੀਤੀ ਜਾਂਦੀ ਹੈ ਤਾਂ ਕਿ ਗਰਮੀਆਂ 'ਚ ਹਰੇ ਚਾਰੇ ਦੀ ਉਪਲਬਧਤਾ ਜੈਸੇ ਪੂਰੀ ਹੋ ਸਕੇ। ਮੱਕਾ ਜੈਸੇ ਚਾਰੇ ਜੋ ਅਫਰੀਕਨ ਟੋਲ ਕਿਸਮ ਦੀ ਬਿਜਾਈ ਕਰੀ ਕਰਨੇ 'ਚ ਬੀਜ ਦੀ ਮਾਤਰਾ ਜੈਸੇ 50 ਕਿਲੋਗ੍ਰਾਮ ਪ੍ਰਤੀ ਹੈਕਟਰ ਰੱਖਣੀ ਚਾਹੀਦੀ ਹੈ। ਦਿਖਾ ਸਾਇਲੇਜ ਦੀ ਗੱਲ ਇਸ ਵਿੱਚ ਉਹੀ ਹੈ ਤਾਂ ਸਾਇਲੇਜ 21 ਕਿਸਮਾਂ ਦਾ ਜੈਸੇ ਪਸ਼ੂਆਂ ਤਾਂ ਜੈਸੇ ਹਾਂ ਅਚਾਰ ਜੈਸੇ ਤੀਜੋ ਬਣਾਉਂਦੇ ਹਨ।
0: ਕਨੇ ਅਗਰ ਗੱਲ ਕਰੀਏ ਸਬਜ਼ੀ ਉਤਪਾਦਨ ਦੇ ਬਾਰੇ ਤਾਂ ਦੇ ਪ੍ਰਦੇਸ਼ ਚਾਹੇ ਦਿਖਦੇ ਕਿ ਜਿਹੜੇ ਨਿਚਲੇ ਇਲਾਕੇ ਇਹਨਾਂ ਤਿੰਨਾਂ 'ਚ ਟਮਾਟਰ ਬੈਂਗਣ ਮਿਰਚ ਸ਼ਿਮਲਾ ਮਿਰਚ ਕਨੇ ਜਿਹੜੀ ਵੀ ਕੱਦੂ ਵਰਗੀ ਫਸਲਾਂ ਇਹਨਾਂ ਤਿੰਨਾਂ ਦੀ ਰੁਪਾਈ ਜੇ ਅਸੀਂ ਆਹਾਂ ਦੇ ਕਿਸਾਨ ਭਾਈ ਫਰਵਰੀ ਜਾਂ ਮਾਰਚ ਮਹੀਨੇ ਜੇ ਅਸੀਂ ਕਰੀ ਲੈਂਦੇ ਵੀ ਹੈ ਤਾਂ ਉਹਨਾਂ ਸਬਜ਼ੀਆਂ 'ਚ ਅੱਜ ਕੱਲ੍ਹ ਨਿਰਾਈ ਗੁਡਾਈ ਕਰਨ ਦਾ ਜੇ ਅਸੀਂ ਬਿਲਕੁਲ ਸਹੀ ਟਾਈਮ ਆ ਕਨੇ ਇਸ ਹੋਗੀ ਜੇ ਅਸੀਂ 40 ਤੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਹੈਕਟਰ ਹਿਸਾਬਾਂ ਨੇ ਕਨੇ ਆਪਣੀ ਕਿਆਰੀਆਂ 'ਚ ਆਹਾਂ ਦੇ ਕਿਸਾਨ ਭਾਈਆਂ ਜੇ ਇਸੇ ਪਾਈ ਲੈਣੀ ਵੀ ਆਈ ਆਵਸ਼ਕਤਾ ਅਨੁਸਾਰ ਇਹਨਾਂ ਸਬਜ਼ੀਆਂ 'ਚ ਜੇ ਅਸੀਂ 7 ਤੇ 8 ਦਿਨਾਂ ਦੇ ਅੰਤਰਾਲ 'ਚ ਆਹਾਂ ਜੋ ਸਿੰਚਾਈ ਜੇ ਇਸੇ ਕਰੀ ਲੈਣੀ ਚਾਹੀਦੀ। ਅਗਰ ਵਰਖਾ ਜੇ ਇਸੇ ਟਾਈਮਾਂ ਦੀ ਹੋਦੀ ਤਾਂ ਸਿੰਚਾਈ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ ਹੈ ਪਰ ਅਗਰ ਵਰਖਾ ਨਹੀਂ ਹੋਦੀ ਹੈ ਤਾਂ ਦੇਖਾ ਜੀ ਅੱਜ ਕੱਲ੍ਹ ਗਰਮੀਆਂ ਜੇ ਇਸੇ ਬੜੀ ਤਪੀਰੀ ਵੀ ਆਈ ਤਾਂ ਇਹਨਾਂ ਦਿਨਾਂ 'ਚ ਜੇ ਅਸੀਂ ਥੋੜ੍ਹੇ ਥੋੜ੍ਹੇ ਅੰਤਰਾਲ ਬਾਅਦ ਜਾਲੀ ਜਹਾਂ ਜੋ ਲੱਗੋ ਕਿ ਅਬ ਸਬਜ਼ੀਆਂ ਦੀ ਸਿੰਚਾਈ ਕਰਨ ਦੀ ਜ਼ਰੂਰਤ ਤਾਂ ਟਾਈਮਾਂ ਰਹਿੰਦੇ ਜੇ ਇਸੇ ਸਿੰਚਾਈ ਆਹਾਂ ਕਰੀ ਲੈਣੀ ਵੀ ਹੈ।
1: ਬਿਲਕੁਲ ਕਨੇ ਮੱਧਵਰਤੀ ਪਹਾੜੀ ਖੇਤਰਾਂ 'ਚ ਫੁੱਲਗੋਭੀ ਦੀ ਅਗੇਤੀ ਕਿਸਮਾਂ ਦੀ ਪਨੀਰੀ ਉਗਾਉਣ ਦਾ ਇਹ ਵੀ ਉਪਯੁਕਤ ਸਮੇਂ ਆਇਆ। ਇਹਨਾਂ ਖੇਤਰਾਂ ਵਿੱਚ ਜੇ ਅਸੀਂ ਟਮਾਟਰ ਬੈਂਗਣ ਮਿਰਚ ਜਾਂ ਫਿਰ ਸ਼ਿਮਲਾ ਮਿਰਚ ਜਾਂ ਲਾਲ ਮਿਰਚ ਦੀ ਰੁਪਾਈ ਭਿੰਡੀ ਫਰਾਸਬੀਨ ਦੀ ਬਿਜਾਈ ਕਨੇ ਕੱਦੂ ਵਰਗੀਆਂ ਸਬਜ਼ੀਆਂ ਤਿੰਨਾਂ ਜੇ ਕਰੇਲਾ ਖੀਰਾ ਘੀਆ ਤੋਰੀ ਚੱਪਨ ਕੱਦੂ ਦੀ ਬਿਜਾਈ ਰੁਪਾਈ ਜੇ ਅਸੀਂ ਨਹੀਂ ਹੋਈ ਹੈ ਤਾਂ ਹੈ ਬਿਜਾਈ ਵੀ ਇਹਨਾਂ ਦਿਨਾਂ 'ਚ ਕਰ ਸਕਦੇ ਹਨ। ਰੁਪਾਈ ਦੇ ਸਮੇਂ ਜੇ ਅਸੀਂ ਟਮਾਟਰ ਬੈਂਗਣ ਸ਼ਿਮਲਾ ਮਿਰਚ ਕਨੇ ਲਾਲ ਮਿਰਚ ਵਿੱਚ ਜੇ ਅਸੀਂ 250 ਕੁਇੰਟਲ ਗੋਬਰ ਦੀ ਗਲੀ ਸੜੀ ਖਾਦ 235 ਕਿਲੋਗ੍ਰਾਮ ਇਫਕੋ ਪ੍ਰਤੀ ਹੈਕਟਰ ਦੇ ਹਿਸਾਬਾਂ ਕਨੇ 29 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਹੈਕਟਰ ਖੇਤਾਂ 'ਚ ਜੇ ਅਸੀਂ ਪਾ ਸਕਦੇ ਹਨ। ਭਿੰਡੀ ਦੀ ਬਿਜਾਈ ਤਾਂ ਜੇ ਅਸੀਂ ਪੰਕਤੀਆਂ ਦੀ ਦੂਰੀ ਜੇ ਅਸੀਂ 45 ਤੇ 60 ਸੈਂਟੀਮੀਟਰ ਹੋਣਾ ਚਾਹੀਦੀ ਕਨੇ ਪੌਦੇ 'ਤੇ 10 ਤੇ 15 ਸੈਂਟੀਮੀਟਰ ਦੀ ਦੂਰੀ ਹੋਣਾ ਜੇ ਇਸੇ ਜ਼ਰੂਰੀ ਹੈ। ਫਰਾਂਸ ਬੀਨ ਦੀ ਸੁਧਰੀ ਪ੍ਰਜਾਤੀਆਂ ਹਨ ਤਿੰਨਾਂ ਕੰਟੈਂਡਰ ਜਾਂ ਫਿਰ ਪਾਲਮ ਮ੍ਰਿਦੁਲਾ ਫਾਲਗੁਨੀ ਅਰਕਾ ਕੋਮਲ ਬਿਜਾਈ ਜੇ ਇਸ ਪੰਕਤੀਆਂ ਦੀ 45 ਤੇ 60 ਸੈਂਟੀਮੀਟਰ ਦੀ ਦੂਰੀ ਪਰ ਹੋਣਾ ਚਾਹੀਦੀ ਹੈ। ਪੌਦੇ 'ਚ ਜੇ ਅਸੀਂ 10 ਤੇ 15 ਸੈਂਟੀਮੀਟਰ ਦੂਰੀ ਜੇ ਇਸੇ ਜ਼ਰੂਰ ਹੋਣਾ ਚਾਹੀਦੀ। ਕੱਦੂ ਵਰਗੀ ਸਬਜ਼ੀਆਂ 'ਚ 200 ਕੁਇੰਟਲ ਗੋਬਰ ਦੀ ਖਾਦ ਕਨੇ 150 ਕਿਲੋਗ੍ਰਾਮ ਇਫਕੋ ਖਾਦ ਜੇ ਇਸ ਹੈ 60 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਹੈਕਟਰ ਦੀ ਦਰ ਤੇ ਜੈਸੇ ਖੇਤਾਂ 'ਚ ਮਿਲਾਈ ਦੇਣੀ ਹੈ।
0: ਕਨੇ ਜਿਹੜੇ ਉਚਾਈ ਵਾਲੇ ਖੇਤਰ ਹੈ ਤਿੰਨਾਂ 'ਚ ਖੇਤਰਾਂ 'ਚ ਲੱਗੀ ਰਹੀ ਜਿਹੜੀ ਸਬਜ਼ੀ ਹੈ ਜਿਵੇਂ ਫੁੱਲਗੋਭੀ ਹੋਈ ਗਈ, ਬੰਦ ਗੋਭੀ, ਬਰੋਕਲੀ, ਗਾਜਰ, ਮੂਲੀ, ਸ਼ਲਗਮ, ਪਾਲਕ, ਮਟਰ ਇਹਨਾਂ ਦੀ ਆਹਾਂ ਨਿਰਾਈ ਗੁੜਾਈ ਜੀ ਇਸੇ ਅੱਜ ਕੱਲ੍ਹ ਕਰੀ ਲੈਣੀ ਵੀ ਹੈ। ਮਟਰਾਂ 'ਚ ਆਹਾਂ ਕਿਆ ਕਰਨਾ ਵੀ ਹੈ ਵੀ 40 ਤੇ 50 ਕਿਲੋਗ੍ਰਾਮ ਯੂਰੀਆ ਖਾਦ ਜੇ ਇਸੇ ਗੁੜਾਈ ਕਰਨ ਤੋਂ ਬਾਅਦ ਖੇਤਰਾਂ 'ਚ ਪਾਈ ਦੇਣੀ ਵੀ ਹੈ। ਕਹਿੰਦੇ ਜਿਹੜੇ ਆਹਾਂ ਦੇ ਅਸਿੰਚਿਤ ਖੇਤਰ ਹੈ ਤਿੰਨਾਂ ਜਗ੍ਹਾ 'ਚ ਜੇ ਅਸੀਂ ਆਹਾਂ ਦੇ ਕਿਸਾਨ ਭਾਈ ਜਿਮੀਕੰਦ ਦੀ ਖੇਤੀ ਕਰੀ ਸਕਦੇ ਵੀ ਹੈ। ਇਸ ਦੇ ਤਾਂ ਗਜੇਂਦਰਾ ਕਨੇ ਪਾਲਮ ਜਿਮੀਕੰਦ ਇੱਕ ਇਹਨਾਂ ਕਿਸਮਾਂ ਦਾ ਆਹਾਂ ਦੇ ਕਿਸਾਨ ਭਾਈ ਚੁਣਾਵ ਕਰੀ ਸਕਦੇ ਵੀ ਹੈ। ਇਸ ਦੇ ਤਾਂ ਜੇ ਅਸੀਂ 500 ਗ੍ਰਾਮ ਟ੍ਰਾਈਕੋਡਰੋਮਾ ਉਪਚਾਰਿਤ ਕੰਦ ਦੀ ਰੁਪਾਈ ਜੇ ਇਸੇ ਆਹਾਂ ਮੇਢਾਂ 'ਚ ਬਣਾਈ ਨੇ ਕੰਨੇ ਜੇ ਇਸੇ ਕਰੀ ਲੈਣੀ ਵੀ ਹੈ। ਕਨੇ ਦੂਰੀ ਰੱਖਣੀ ਆਹਾਂ ਲੈਣੀ ਤੇ ਲੈਣੀ ਰਹੀ 90 ਸੈਂਟੀਮੀਟਰ। ਕਨੇ ਖਰਪਤਵਾਰ ਜੇ ਅਸੀਂ ਟਾਈਮਾਂ ਟਾਈਮਾਂ 'ਚ ਨਿਕਾਲਦੇ ਰਹਿਣਾ ਵੀ ਹੈ ਤਾਂ ਕਿ ਫਸਲਾਂ ਦਾ ਜਿਹੜਾ ਉਤਪਾਦਨ ਹੈ ਜਿਹੜਾ ਵਾਜਾ ਤੇ ਇਸ ਜੁੱਟ ਕੋਈ ਨੁਕਸਾਨ ਨਹੀਂ ਹੋਵਾ।
1: ਬਿਲਕੁਲ ਕਨੇ ਸਬਜ਼ੀਆਂ 'ਚ ਜੇ ਅਸੀਂ 7 ਤੇ 8 ਦਿਨ ਦੇ ਅੰਤਰਾਲ ਪਰ ਜੇ ਅਸੀਂ ਸਿੰਚਾਈ ਜ਼ਰੂਰ ਕਰਦੇ ਰਹਿਣੇ ਆ। ਫਸਲ ਸੰਰਕਸ਼ਣੀ ਦੀ ਅਗਰ ਆਹਾਂ ਗੱਲ ਕਰੀਏ ਟਮਾਟਰ ਬੈਂਗਣ ਮਿਰਚ ਕਨੇ ਸ਼ਿਮਲਾ ਮਿਰਚ ਇਹਨਾਂ ਸਬਜ਼ੀਆਂ 'ਚ ਦੀ ਆਹਾਂ ਪੌਦ ਜੇ ਅਸੀਂ ਤਿਆਰ ਕਰਦੇ ਸਮੇਂ ਧਿਆਨ ਰੱਖਣਾ ਹੈ ਕਿ ਕਮਰ ਤੋੜ ਰੋਗ ਨਸ਼ਟ ਜੇ ਅਸੀਂ ਇਹ ਕਰੀ ਦਿੰਦਾ ਹੀ ਆ ਤਾਂ ਦਿਖਾ ਇਸ ਰੋਗ ਦੇ ਕਾਰਨ ਜੇ ਅਸੀਂ ਬੀਜ ਦੇ ਪੌਦ ਹਜੇ ਬਣਦੇ ਹਨ ਅਸੀਂ ਮੁਰਝਾਈ ਜਾਂਦੇ ਹਨ। ਕਨੇ ਪੌਦ ਜੋ ਜੇ ਅਸੀਂ ਇਸ ਰੋਗ ਤੇ ਬਚਾਉਣ ਤਾਂ ਕਿਆਰੀਆਂ ਜੋ 5 ਤੋਂ 10 ਲੀਟਰ ਫਾਰਮਲੀਨ ਪ੍ਰਤੀ 100 ਲੀਟਰ ਪਾਣੀ 'ਚ ਮਿਲਾਈ ਕਰਨੇ ਕਿਆਰੀਆਂ ਦੀ ਬਿਜਾਈ ਤੇ ਪਹਿਲਾਂ 15 ਤੋਂ 20 ਦਿਨ ਪਹਿਲਾਂ ਸ਼ੋਧਿਤ ਜੇ ਅਸੀਂ ਜ਼ਰੂਰ ਕਰ ਲੈਣਾ ਹੀ ਆ। ਅਗਰ ਆਹਾਂ ਫਾਰਮਲੀਨ ਸੋਗੀ ਕਿਆਰੀਆਂ ਜੋ ਸ਼ੋਧਿਤ ਨਹੀਂ ਕਰਗੇ ਤਾਂ ਇਸ ਵਿੱਚ ਜੇ ਅਸੀਂ ਬੀਜ ਅੰਕੁਰਨ ਪੌਦਾ ਨਿਕਲਣੇ ਤੇ ਪਹਿਲਾਂ ਹੀ ਰੋਗ ਜੈਸੇ ਲੱਛਣ ਜੇ ਅਸੀਂ ਜੋ ਦੱਸਦੇ ਜਾਂਦੇ ਹਨ ਤਾਂ ਤਿਸ ਤਾਂ ਜੇ ਅਸੀਂ 25 ਗ੍ਰਾਮ ਮੈਨਕੋਜੈਬ ਐਂਡੋਫਿਲ M45 ਜਾਂ ਫਿਰ 5 ਗ੍ਰਾਮ ਕਾਰਵੈਂਡਾਜ਼ਿਮ ਬੈਵਿਸਟਿਨ ਦੇ ਮਿਸ਼ਰਣ ਦਾ 10 ਲੀਟਰ ਪਾਣੀ 'ਚ ਕੋਲ ਬਣਾਏ ਨੇ ਜੇ ਅਸੀਂ ਪੌਦਿਆਂ 'ਚ ਜੇ ਅਸੀਂ ਸਿੰਚੀ ਸਕਦੇ ਹਨ
0: ਜੀ। ਕਨੇ ਅਗਰ ਗੱਲ ਕਰੀਏ ਕੱਦੂ ਵਰਗੀਆਂ ਸਬਜ਼ੀਆਂ ਦੀ ਤਾਂ ਕੱਦੂ ਵਰਗੀਆਂ ਸਬਜ਼ੀਆਂ 'ਚ ਅੱਜ ਕੱਲ੍ਹ ਲਾਲ ਬੀਟਲ ਜਾਂ ਫਿਰ ਰੈੱਡ ਪੰਪਕੀਨ ਬੀਟਲ ਕੀਟ ਜੇ ਅਸੀਂ ਕਾਫੀ ਜ਼ਿਆਦਾ ਨੁਕਸਾਨ ਕਰਦਾ ਵੀ ਹੈ ਆ ਤਾਂ ਇਸ ਜੋ ਰੋਕਣੇ ਦੇ ਤਾਂ ਜੇ ਅਸੀਂ ਆਹਾਂ ਕੀਟਨਾਸ਼ਕ ਲੈਣਾ ਮੈਲਾਥੀਆਨ 50 EC 1.5 ਮਿਲੀਲੀਟਰ ਦਵਾਈ ਲਈ ਨੇ ਕੰਨੇ 1 ਲੀਟਰ ਪਾਣੀ 'ਚ ਇਸ ਦਾ ਘੋਲ ਬਣਾਈ ਨੇ ਕੰਨੇ ਫਸਲਾਂ 'ਚ ਛਿੜਕਾਓ ਜੇ ਅਸੀਂ ਆਹਾਂ ਜ਼ਰੂਰ ਕਰੀਏੜਾ। ਇਸ ਤੋਂ ਇਲਾਵਾ ਕਟੂਆ ਕੀਟ ਕਟਬਰਮ ਦੀ ਸਮੱਸਿਆ ਵੀ ਆਹਾਂ ਦੀ ਫਸਲਾਂ 'ਚ ਜੇ ਇਸੇ ਅੱਜ ਕੱਲ੍ਹ ਦਿਖਣ ਮਿਲਦੀ ਵੀ ਹੈ ਤਾਂ ਇਸ ਦੇ ਤਾਂ ਜੇ ਅਸੀਂ ਕੱਚੀ ਗੋਬਰ ਦੀ ਜਿਹੜੀ ਖਾਦ ਹੁੰਦੀ ਵੀ ਹੈ ਯਾਨੀ ਕਿ ਜਿਹੜਾ ਤਾਜ਼ਾ ਗੋਹਾ ਹੁੰਦਾ ਵੀ ਹੈ ਪਸ਼ੂਆਂ ਦਾ ਅਸੀਂ ਖੇਤਰਾਂ 'ਚ ਆਹਾਂ ਕਦੀ ਵੀ ਨਹੀਂ ਪਾਉਣਾ ਵੀ ਹੈ ਆ
1: ਜੀ ਜੀ।
0: ਕਿਨੇ ਅਗਰ ਫਿਰ ਵੀ ਫਸਲਾਂ 'ਚ ਜੇ ਅਸੀਂ ਕਟੂਆ ਕੀਟ ਦੀ ਸਮੱਸਿਆ ਦਿਖਣ ਮਿਲੋ ਵੀ ਹੈ ਨਾ ਤਾਂ ਇਸ ਦੇ ਤਾਂ ਆਹਾਂ ਕਿਆ ਕਰਨਾ ਵੀ ਹੈ ਆ ਕਲੋਰੋਪਾਈਰੀਫਾਸ ਦਵਾਈ ਲੈਣੀ 20 EC 2 ਲੀਟਰ ਜੇ ਇਸ ਆਹਾਂ ਦਵਾਈ ਦੀ ਮਾਤਰਾ ਲੈਣੀ 25 ਕਿਲੋਗ੍ਰਾਮ ਰੇਤਾ 'ਚ

ਸ਼੍ਰੋਤਿਓ, ਹੁਣ ਗੱਲ ਕਰ ਲੈਂਦੇ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰਾ ਅਤੇ ਥੋਕ ਭਾਵਾਂ ਦੀ, ਫਲਾਂ ਕਨੇ ਸਬਜ਼ੀਆਂ ਦੇ। ਤਾਂ ਅੱਜ ਆਲੂ ਰੇ ਆ 8 ਅਤੇ 13 ਰੁਪਈਏ ਪ੍ਰਤੀ ਕਿਲੋ, ਪਹਾੜੀ ਆਲੂ ਰੇ ਆ 14 ਅਤੇ 16 ਰੁਪਈਏ ਪ੍ਰਤੀ ਕਿਲੋ, ਪਿਆਜ਼ ਰੇ ਆ 20 ਅਤੇ 22 ਰੁਪਏ ਪ੍ਰਤੀ ਕਿਲੋ, ਗੋਭੀ ਰਹੀ 45 ਅਤੇ 50 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ ਰਹੀ 50 ਅਤੇ 50 ਰੁਪਏ ਪ੍ਰਤੀ ਕਿਲੋ, ਘੀਆ ਰਿਹਾ 18 ਅਤੇ 20 ਰੁਪਏ ਪ੍ਰਤੀ ਕਿਲੋ, ਭਿੰਡੀ ਰਹੀ 20 ਅਤੇ 25 ਰੁਪਏ ਪ੍ਰਤੀ ਕਿਲੋ, ਟਿੰਡਾ ਰਿਹਾ 20 ਅਤੇ 25 ਰੁਪਏ ਪ੍ਰਤੀ ਕਿਲੋ। ਕਰੇਲੇ ਦੀ ਗੱਲ ਕਰੀਏ ਤਾਂ ਕਰੇਲਾ ਰਿਹਾ ਅੱਜ 30 ਅਤੇ 30 ਰੁਪਏ ਪ੍ਰਤੀ ਕਿਲੋ, ਪਾਲਕ ਰਿਹਾ 40 ਅਤੇ 45 ਰੁਪਏ ਪ੍ਰਤੀ ਕਿਲੋ, ਟਮਾਟਰ ਰਹੇ 14 ਅਤੇ 15 ਰੁਪਏ ਪ੍ਰਤੀ ਕਿਲੋ, ਮੂਲੀ ਰਹੀ ਅੱਜ 25 ਅਤੇ 30 ਰੁਪਏ ਪ੍ਰਤੀ ਕਿਲੋ, ਰਾਮ ਤੋਰੀ ਰਹੀ 30 ਅਤੇ 40 ਰੁਪਏ ਪ੍ਰਤੀ ਕਿਲੋ, ਗਾਜਰ ਰਹੀ ਅੱਜ 30 ਅਤੇ 30 ਰੁਪਏ ਪ੍ਰਤੀ ਕਿਲੋ, ਹਰੀ ਮਿਰਚ ਰਹੀ 40 ਅਤੇ 45 ਰੁਪਏ ਪ੍ਰਤੀ ਕਿਲੋ, ਨਿੰਬੂ ਰਿਹਾ 70 ਅਤੇ 80 ਰੁਪਏ ਪ੍ਰਤੀ ਕਿਲੋ, ਕੰਨੇ ਲਸਣਾਂ ਦੀ ਗੱਲ ਕਰੀਏ ਤਾਂ 120 ਅਤੇ 50 ਰੁਪਏ ਪ੍ਰਤੀ ਕਿਲੋ ਰਿਹਾ, ਮਟਰ ਰਹੇ 60 ਅਤੇ 60 ਰੁਪਏ ਪ੍ਰਤੀ ਕਿਲੋ, ਫਰਾਸਬੀਨ ਰਹੇ 100 ਅਤੇ 120 ਰੁਪਏ ਪ੍ਰਤੀ ਕਿਲੋ, ਕੰਨੇ ਸਿਉ ਰਹੇ 165 ਅਤੇ 170 ਰੁਪਏ ਪ੍ਰਤੀ ਕਿਲੋ, ਮੌਸਮੀ ਰਹੀ 100 ਅਤੇ 110 ਰੁਪਏ ਪ੍ਰਤੀ ਕਿਲੋ, ਪਪੀਤਾ ਰਿਹਾ 50 ਅਤੇ 50 ਰੁਪਏ ਪ੍ਰਤੀ ਕਿਲੋ, ਕੰਨੇ ਅਮਰੂਦ ਰਹੇ 125 ਅਤੇ 130 ਰੁਪਏ ਪ੍ਰਤੀ ਕਿਲੋ। ਤਾਂ ਇਹ ਥੇ ਅੱਜ ਅਹਾਂ ਜੋ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰਾ 'ਤੇ ਮਿਲੇ ਫਲਾਂ ਕੰਨੇ ਸਬਜ਼ੀਆਂ ਦੇ ਭਾਅ। ਤਾਂ ਹੁਣ ਜੇ ਆ ਸੈ ਖੇਤੀਬਾੜੀ ਕਾਰਜਕ੍ਰਮ ਦਾ ਸਮੇਂ ਇੱਥੇ ਹੁੰਦਾ ਪੂਰਾ। ਅਭੀ ਆਪ ਸੁਣ ਰਹੇ ਥੇ ਕਾਰਜਕ੍ਰਮ ਖੇਤੀਬਾੜੀ, ਆਕਾਸ਼ਵਾਣੀ ਕਾ ਹਮੀਰਪੁਰ ਕੇਂਦਰ ਹੈ ਫਮੈਂਡ 101.8 ਮੈਗਾਹਰਟਸ ਪਰ ਸ਼ਾਮ ਕੇ 7 ਬਜਨੇ ਕੋ ਹੈ। ਅਬ ਸੇ ਥੋੜ੍ਹੀ ਦੇਰ ਮੇਂ ਆਪ ਆਕਾਸ਼ਵਾਣੀ ਕੇ ਦਿੱਲੀ ਕੇਂਦਰ ਸੇ ਸਮਾਚਾਰ ਸੁਣੇਂਗੇ।